So ਇਹ ਸਨ ਤੁਹਾਡੇ ਦੋ ਇਸ ਹਫਤੇ ਦੇ choices and vote ਕਰਨ ਵਾਸਤੇ WhatsApp 604-305-2510 604-305-2510. Here's the winner for last week.

ਜੇ ਸਾਰੇ ਪਹਿਲਾਂ ਇਦਾਂ ਸੋਚਣ ਦੂਜੇ ਨੂੰ ਆਪਣੀ ਥਾਂ ਰੱਖ ਕੇ ਫੇਰ ਤਾਂ ਬਸ ਵਰਲਡ ਪੀਸ ਇਸ ਕਮਿੰਗ ਅਪ ਸਾਵਲੇ ਰੰਗਾਵੇ ਜੱਟਾਵੇ ਜੱਟੀ ਮਰਦੀ ਤੇਰੇ ਸੋਹਣੇ ਜੇ ਦਿਲ ਤੇ

96.1 FM, The Cut with me, Lady B. Again, you can find us on all social media platforms at Lady B Radio, and you can get in touch on WhatsApp 604305-2510. And it's time for What the Siapa. You know that the world has officially become too weird. Jado sanu pata nahi lagda. What is satire and what is not? Even AI da ajkal bahut okha pata lagda. Se suno. Ek family Florida de vich kai mahinya ton Disney World reh rahi hai. Unna ne apna ghar banaya hoya. Oh, visit nahi kar rahe. Unna ne apna ghar hi pa liya. Like fully moved in. Mom, dad, kids, the whole damn setup. And oh, reh rahe at the campground resort. Thode je haftiyan baad, kyunki Disney de rules hunde ne ke tusi jyada time nahi reh sakde. Oh, pack up karde ha ek raat layi. ਪਰ ਫਿਰ ਦੂਜੇ ਦਿਨ ਫਿਰ ਵਾਪਸ ਆ ਜਾਂਦੇ ਆ ਜਿਵੇਂ ਕੁਛ ਹੋਇਆ ਹੀ ਨਹੀਂ ਐਂਡ ਪਹਿਲਾਂ ਤਾਂ ਮੈਨੂੰ ਹਾਸਾ ਆਇਆ ਪਰ ਫਿਰ ਮੈਂ ਐਕਚੁਅਲੀ ਸੋਚਣ ਲੱਗੀ ਕਿ ਦੇਅਰ ਰੀਲੀ ਸਮਾਰਟ ਦਿਸ ਮਾਈਟ ਬੀ ਅ ਰੀਲੀ ਫ੍ਰਿਕਿੰਗ ਜੀਨੀਅਸ ਆਈਡੀਆ ਕਿਉਂਕਿ ਜ਼ਿੰਦਗੀ ਬਹੁਤ ਸਟ੍ਰੈਸਫੁਲ ਹੈ ਅੱਜ ਕੱਲ੍ਹ ਹੈ ਨਾ ਬਿਲਸ ਟ੍ਰੈਫਿਕ ਜਿਹੜੀ ਹੋਰ ਦਿਨੋਂ ਦਿਨ ਵੱਧਦੀ ਜਾਂਦੀ ਆ ਗਰੁੱਪ ਚੈਟਸ ਨੋਟੀਫਿਕੇਸ਼ਨ ਨੇ ਤਾਂ ਮੱਥੀ ਮਾਰੀ ਪਈ ਆ ਕੋਈ ਆਪਣਾ ਕਜ਼ਨ ਪ੍ਰੋਟੀਨ ਪਾਊਡਰ ਵੇਚ ਰਿਹਾ ਇੱਕ ਹੋਰ ਕਜ਼ਨ ਲਾਈਫ ਕੋਚ ਬਣਨ ਦਾ ਸੋਚ ਰਿਹਾ ਐਂਡ ਮੀਨਵਾਈਲ ਦੀਸ ਪੀਪਲ ਆਰ ਵੇਕਿੰਗ ਅਪ ਐਵਰੀ ਡੇ ਬਿਸਾਈਡ ਮਿਕੀ ਮਾਊਸ ਈਟਿੰਗ ਚੁਰੋਸ ਪ੍ਰਟੈਂਡਿੰਗ ਰੀਅਲ ਲਾਈਫ ਡਜ਼ਨਟ ਐਗਜ਼ਿਸਟ ਦੈਟਸ ਨਾਟ ਕੈਂਪੇਨ ਦੈਟ ਇਜ਼ ਇਮੋਸ਼ਨਲ ਐਸਕੇਪਿਜ਼ਮ ਐਟ ਐਨ ਓਲੰਪਿਕ ਲੈਵਲ ਆਈ ਵਿਸ਼ ਆਈ ਨਿਊ ਹਾਊ ਟੂ ਡੂ ਇਟ ਤੇ ਸੋਚੋ ਇਮੈਜਿਨ ਐਕਸਪਲੇਨਿੰਗ ਇਟ ਟੂ ਯੋਰ ਪੰਜਾਬੀ ਪੇਰੈਂਟਸ ਬੇਟਾ ਵਟ ਡੂ ਯੂ ਮੀਨ ਦੇ ਲਿਵ ਇਨ ਡਿਜ਼ਨੀ ਵਰਲਡ ਪੀਪਲ ਫੋਟ ਵਾਰਸ ਐਂਡ ਕ੍ਰੋਸਡ ਓਸ਼ੀਅਨਸ ਫਾਰ ਦਿਸ Punjabi parents would never allow this lifestyle. You'd be in Disneyland one day and suddenly your mom's dragging you back home. Enough fantasy, come update your LinkedIn. But the funniest part, the family says, oh, kehnde ne ke ithe actually community bani hui hai, friends, routines, favorite spots, and a whole mini society of people who decided reality was overrated. And low-key, 2026, I fully understand. Kyunki the world often feels like we are one step away from becoming a Black Mirror episode. If it hasn't already happened, AI is talking to us, people are dating chatbots, concerts becoming political debates, groceries,